ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ ਐਂਡ ਗੁੱਡ ਮੋਰਨਿੰਗ ਆਬੂ। 7:31 ਰੇਡੀਓ ਮਧੁਬਨ ਕੀ ਘੜੀ ਪਰ ਆਜ 28 June 2026 ਸੰਡੇ ਕੇ ਸੁਬਹ ਸ਼ੁਭਾ ਹਾਜ਼ਰ ਹੈ ਆਪ ਸਭੀ ਕੇ ਸਾਥ ਬਾਤ ਕਰਨੇ ਕੇ ਲੀਏ। ਉਮੀਦ ਹੈ ਕੱਲ ਕੇ ਦਿਨ ਆਪਨੇ ਬਹੁਤ ਬਿਹਤਰ ਵਾਹ ਵਾਲੀ ਜ਼ਿੰਦਗੀ ਜੀਆ ਹੋਗਾ ਔਰ ਆਜ ਵੀ ਆਪ ਇਕਦਮ ਖੂਬਸੂਰਤ ਤਰੀਕੇ ਸੇ ਜੀ ਰਹੇ ਹੋਂਗੇ। ਜੀ ਹਾਂ, ਤੋ ਅਭੀ ਗੁੱਡ ਮੋਰਨਿੰਗ ਆਬੂ ਕਾਰਯਕ੍ਰਮ ਕੇ ਅੰਤਰਗਤ ਆਪ ਸੁਣ ਰਹੇ ਥੇ ਕਿ ਆਜ ਕੇ ਬਦਲਤੇ ਪਰਿਵੇਸ਼ ਮੇਂ ਆਪਣੇ ਮਨੋਬਲ ਕੋ ਕੈਸੇ ਦ੍ਰਿੜ ਬਣਾਏ ਰੱਖੇ। ਆਦਰਣੀਏ ਸੂਰਜ ਭਾਈ ਜੀ ਆਪਕੋ ਮਾਰਗਦਰਸ਼ਨ ਦੇ ਰਹੇ ਥੇ। ਤੋ ਕਾਰਯਕ੍ਰਮ ਕੈਸਾ ਲਗਾ ਆਪ ਹਮੇ ਕਾਲ ਕਰਕੇ ਬਤਾ ਸਕਤੇ 94-14-15-14-15 ਪਰ 9414-15-14-15 ਇਸ ਨੰਬਰ ਪਰ। ਤੋ ਗੁੱਡ ਮੋਰਨਿੰਗ ਆਬੂ ਕਾਰਯਕ੍ਰਮ ਕੇ ਅੰਤਰਗਤ ਵੈਦਰ ਰਿਪੋਰਟਸ ਪੰਚਾਂਗ ਕੇ ਸਾਥ ਸਾਥ ਆਜ ਕੇ ਦਿਨ ਵਿਸ਼ੇਸ਼ ਕੇ ਉੱਪਰ ਨਜ਼ਰ ਡਾਲੇਂਗੇ ਔਰ ਆਲ ਇੰਡੀਆ ਰੇਡੀਓ ਕੇ ਸੌਜਨਯ ਸੇ ਸਮਾਚਾਰ ਪ੍ਰਭਾ ਸੁਣੇਂਗੇ ਆਪ 8:45 ਪਰ। ਰੇਲਵੇ ਇਨਫਾਰਮੇਸ਼ਨ ਵੈਦਰ ਰਿਪੋਰਟ ਵੀ ਆਪ ਸਭੀ ਕੇ ਸਮਕਸ਼ ਰੱਖੇਂਗੇ। ਸੁਣਤੇ ਰਹੀਏ, ਮੁਸਕੁਰਾਤੇ ਰਹੀਏ, ਰੇਡੀਓ ਮਧੁਬਨ 107.8 FM। ਗੁੱਡ ਮੋਰਨਿੰਗ ਆਬੂ।